ਕਿ ਅਸੀਂ ਜਿੱਦਾਂ ਆਪਣ ਵਿਨੋ ਤਾਂ ਉਹਦਾ ਅਸਾਂਖੇ ਮਾਲਧਾਰੀ ਚਏ ਤਾਂ ਮਿੱਠਾ ਕਿ ਅਸੀਂ ਜਿੱਦਾਂ ਆਪਣ ਵਿਨੋ ਤਾਂ ਉਹਦਾ ਅਸਾਂਖੇ ਮਾਲਧਾਰੀ ਚਏ ਤਾਂ ਮਿੱਠਾ ਯਾ ਅਸੀਂ ਕੱਛ ਮੁਲਕ ਜਾ ਮੋਜੀਲਾ ਮਾਲਧਾਰੀ ਆਈਓ ਮਿੱਠਾ ਯਾ ਅਸੀਂ ਕੱਛ ਮੁਲਕ ਜਾ ਮੋਜੀਲਾ ਮਾਲਧਾਰੀ ਆਈਓ ਮਿੱਠਾ।

0: ਉਸੋਗੇ ਰਖੜ ਦੀ ਭਟਕ ਦੇ
1: ਇਹ ਜੋ ਹੋ ਜਾ ਰਾਗਾ
0: ਛੇ ਅਜੀ ਅੱਜ ਕਿੰਨੇ ਮਕਾਨ ਨੇ
1: ਬਣਾਏ ਤੇ ਉਦੋਂ ਪਲਤਿਆਂ ਦੇ ਰਹਿੰਦੋ ਅਨ ਜਤੀ ਮਛੀ ਫਿਰ ਕਾਂਗਰਸ ਕਾ ਨਾ ਤਾਂ ਅਤੇ ਰੇ ਤੇ ਮੈਂ ਭਾਗੋ ਸੋ ਪਰ ਜਿਆਰੇ ਪੂਰੋ ਪੂਰੋ ਇਹ ਸਰਕਾਰ ਫਸੇ ਨਾ ਤੇਰੇ ਉਦੋਪਤੀ ਜੇ ਅਸੇ ਹੀ ਮਜ਼ਾ ਕਰਸੇ
0: ਉਦੋਪਤੀ ਸੇ ਅਤੇਰੇ ਸਰਕਾਰ ਜੋ ਅਤੇਰੇ ਜੈਸੇ ਨਾ ਬਦਾਨੇ ਵੇਚਣਾ ਜਾ ਵੀ ਦੇਸੇ ਬੱਦੀ ਬਦੋ ਪ੍ਰਾਈਵੇਟ ਕਰੀ ਨਾ ਖੋਣ ਜੇ ਹੋ ਤੇ ਬਾਕੀ ਆਮ ਜਨਤਾ ਮਾਟੇ ਕਾਇ ਨਥੀ
1: ਕਾਇ ਕਾਇ ਨਾ
0: ਜਨਤਾ ਜਨਤਾ ਖੁਲੇ ਆਮ ਫਰੇ ਸੇ ਕਾਇ ਨੀ ਪਾਸੇ ਕਾਇ ਆਓ ਕੇ ਨਥੀ ਨੇ
1: ਕਾਇ ਨਥੀ
2: ઉદ્યોગ આવ્યો
0: તો એના પોતાના ગામ ના માણસો ને મજૂરી માં ના રાખવા કે
2: ના
0: એ બાર ના માણસો રાખવાની એને મજૂરી નહીં એની જમીને લઈ લેવી એને ખતમ કરી નાખો ક્યાં આથી એની ઉપર છે સરકાર.

ਕਿ ਅਸੀਂ ਜਿੱਦਾਂ ਆਪਣ ਵਿਨੋ ਤਾਂ ਉਹਦਾ ਅਸਾਂਖੇ ਮਾਲਦਾਰੀ ਚਏ ਤਾਂ ਮਿੱਠਾ ਕਿ ਅਸੀਂ ਜਿੱਦਾਂ ਆਪਣ ਵਿਨੋ ਤਾਂ ਉਹਦਾ ਅਸਾਂਖੇ ਮਾਲਦਾਰੀ ਚਏ ਤਾਂ ਮਿੱਠਾ ਯਾ ਅਸੀਂ ਕੱਛ ਮੁਲਕ ਜਾ ਮੋਜੀਲਾ ਮਾਲਦਾਰੀ ਆਈਓ ਮਿੱਠਾ ਯਾ ਅਸੀਂ ਕੱਛ ਮੁਲਕ ਜਾ ਮੋਜੀਲਾ ਮਾਲਦਾਰੀ ਆਈਓ ਮਿੱਠਾ।